ਸਤਿਗੁਰੂ ਪੂਰਾ ਜਾਂ ਕੋ ਹਰ ਰੰਗ ਲਾਗੋ।

Escrever ideias sobre vida. ਜਿਸ ਤਰ੍ਹਾਂ ਮਾਪਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਰੱਬ ਨੂੰ ਆਪਣੇ ਭਗਤ ਪਿਆਰੇ ਹੁੰਦੇ ਹਨ। ਜਿਵੇਂ ਇੱਕ ਮਿਸਾਲ ਹੈ ਕਿ ਕੋਈ ਜਲ ਦੇ ਵਿੱਚ ਡੁੱਬ ਰਿਹਾ ਹੋਵੇ ਤਾਂ ਉਸ ਨੂੰ ਕੋਈ ਗੈਰ ਜਾ ਕੇ ਪਕੜ ਕੇ ਬਾਹਰ ਕੱਢ ਦਿੰਦਾ, ਤੇ ਜਦੋਂ ਕਿਸੇ ਆਪਣੇ ਦਾ ਡਿੱਗ ਪਵੇ ਤਾਂ ਤਾਰੀ ਨਾ ਵੀ ਆਉਂਦੀ ਹੋਵੇ ਤਾਂ ਵੀ ਉਹ ਛਲਾਂਗ ਮਾਰ ਕੇ ਉਸ ਨੂੰ ਖਿੱਚਣ ਦਾ ਯਤਨ ਕਰਦਾ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਬਣ ਜਾਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਛਣਮੁੱਖ ਹੋ ਜਾਂਦੇ ਹਨ, ਉਹਨਾਂ ਤੇ ਕੋਈ ਵੀ ਪੀੜਾ ਬਣ ਜਾਵੇ, ਕਿਸੇ ਪ੍ਰਕਾਰ ਦਾ ਵੀ ਕੋਈ ਕਸ਼ਟ ਆ ਜਾਵੇ ਤਾਂ ਰੱਬ ਆਪ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਇੱਕ ਰੱਖਿਆ ਹੈ ਕਿਸੇ ਦੀ ਰਾਹੀਂ ਹੋ ਜਾਣੀ। ਅੱਜ ਹੰਕਾਰੀ ਪੰਡਿਆਂ ਨੇ, ਹੰਕਾਰੀ ਕਾਜੀਆਂ ਨੇ, ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕਬੀਰ ਦੀ ਸ਼ਿਕਾਇਤ ਕੀਤੀ ਬਾਦਸ਼ਾਹ ਦੇ ਅੱਗੇ। ਮਹਾਰਾਜ, ਇਹ ਕੱਲ ਦਾ ਜੁਲਾਇਆ, ਨਾ ਤਾਂ ਇਹ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਇੱਕ ਈਸ਼ਵਰ ਦੀ ਗੱਲ ਕਰਦਾ, ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ। ਤਾਂ ਇਹਨੂੰ ਇਹ ਤਾਂ ਪੁੱਛੋ ਬਈ ਤੂੰ ਕੀ ਹੈ। ਚੁਗਲਖੋਰਾਂ ਨੇ ਜਾ ਕੇ, ਹੰਕਾਰੀ ਪੰਡਿਆਂ ਨੇ, ਕਾਜੀਆਂ ਨੇ ਜਾ ਕੇ ਜਦੋਂ ਸ਼ਿਕਾਇਤ ਕੀਤੀ ਤਾਂ ਕਬੀਰ ਜੀ ਨੂੰ ਪਕੜ ਕੇ ਲਿਆਂਦਾ ਗਿਆ। ਕਿਉਂ ਬਾਈ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੇ ਜੇ ਮੁਸਲਮਾਨ ਹੈ ਤਾਂ ਰਾਮ ਰਾਮ ਕਿਉਂ ਜਪ ਰਿਹਾ, ਤੇ ਜੇ ਹਿੰਦੂ ਹੈ ਤਾਂ ਜੰਜੂ ਕਿਉਂ ਨਹੀਂ ਪਹਿਨਦਾ, ਤਿਲਕ ਕਿਉਂ ਨਹੀਂ ਲਾਉਂਦਾ, ਉਚਾਰਨ ਕਰੋ ਸ੍ਰੀ। ਆਖਿਆ ਮੈਂ ਇੱਕ ਅਕਾਲ ਪੁਰਖ ਈਸ਼ਵਰ ਦਾ ਬੰਦਾ ਔਰ ਸਾਰੇ ਸੰਸਾਰ ਦੇ ਵਿੱਚ ਉਹ ਆਪ ਰਮਿਆ ਹੋਇਆ,

ਤੇ ਜਿਹੜੇ ਉਸ ਦੇ ਬੰਦੇ ਬਣ ਜਾਂਦੇ ਹਨ ਬਾਦਸ਼ਾਹ, ਉਹ ਕੋਈ ਥੋੜੀ ਜਿਹੀ ਰਈਅਤ ਤੇ ਰਾਜ ਨਹੀਂ ਕਰਦੇ, ਉਹ ਸਾਰੇ ਸੰਸਾਰ ਤੇ ਰਾਜ ਕਰਦੇ ਹਨ। ਬਾਦਸ਼ਾਹ ਨੇ ਜਦੋਂ ਵੇਖਿਆ ਬਈ ਇਹ ਮੇਰੇ ਰਾਜ ਭਾਗ ਨੂੰ ਵੀ ਛੋਟਾ ਕਹਿ ਰਿਹਾ ਤੇ ਕਹਿ ਰਿਹਾ ਕਿ ਨਾਮ ਜਪਣ ਵਾਲੇ ਸਾਰੇ ਸੰਸਾਰ ਤੇ ਰਾਜ ਕਰਦੇ ਹਨ, ਤਾਂ ਆਖਿਆ ਇਸ ਨੂੰ ਬਨ ਕੇ ਅੱਗ ਦੇ ਵਿੱਚ ਸੱਟ ਦਿਓ। ਜਦੋਂ ਬਨ ਕੇ ਅਗਨੀ ਦੇ ਵਿੱਚ ਸੁੱਟਿਆ ਗਿਆ, ਕਬੀਰ ਜੀ ਦੇ ਮੁਖ ਤੋਂ ਇੱਕ ਬਚਨ ਨਿਕਲਿਆ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕੌਣ। ਉਹ ਆਪ ਹੀ ਤਾਂ ਅਗਨ ਰੂਪ ਹੈ ਤੇ ਜਿਸ ਨੂੰ ਉਹ ਜਲਾਣਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ, ਤੇ ਜਿਹਦੀ ਉਹ ਰੱਖਿਆ ਕਰਨਾ ਚਾਹੇ ਉਹਨੂੰ ਕੋਈ ਮਾਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਕਬੀਰ ਜੀ ਨੂੰ ਅਗਨੀ ਵਿੱਚ ਸੁੱਟਿਆ ਗਿਆ ਤਾਂ ਇਹ ਅਗਨੀ ਤੋਂ ਅੰਗਾਰੇ ਸਨ, ਇਹ ਗੁਲਾਬ ਦੇ ਫੁੱਲ ਬਣ ਗਏ। ਅਗਨੀ ਸ਼ਾਂਤ ਹੋ ਗਈ। ਕਾਜ਼ੀਆਂ ਨੇ ਫਿਰ ਸਮਾਂ ਤਾੜਿਆ, ਆਖਿਆ ਮਹਾਰਾਜ ਇਹ ਰਿੱਧੀਆਂ ਸਿੱਧੀਆਂ ਕਰਕੇ, ਜੰਤਰ ਮੰਤਰ ਕਰਕੇ ਇਸਨੇ ਅੱਗ ਨੂੰ ਬੁਝਾ ਲਿਆ, ਇਹਨੂੰ ਕੋਈ ਐਸੀ ਸਜ਼ਾ ਦਿਓ ਕਿ ਉਸ ਸਜ਼ਾ ਤੋਂ ਇਹ ਮੁਕਤ ਨਾ ਹੋ ਸਕੇ। ਤਾਂ ਹਾਥੀ ਦੇ ਅੱਗੇ ਬਣ ਕੇ ਪਾਇਆ ਗਿਆ। ਰੱਬ ਦੇ ਪਿਆਰੇ ਨੂੰ ਸਮੇਂ ਦਾ ਬਾਦਸ਼ਾਹ, ਸੰਸਾਰੀ ਜੀਵ ਜਿਨ੍ਹਾਂ ਦੇ ਸਿਰ ਤੇ ਅਹੰਕਾਰ ਸੀ, ਮਾਇਆ ਧਾਰੀ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਗਚੋਲਾ, ਐਸੇ ਹੰਕਾਰੀ ਰੱਬ ਦੇ ਪਿਆਰੇ ਨੂੰ ਨਹੀਂ ਪਛਾਣ ਸਕੇ। ਪਰ ਮਹਾਵਤ ਨੇ ਜਦੋਂ ਹਾਥੀ ਨੂੰ ਪ੍ਰੇਰਣਾ ਦਿੱਤੀ ਕਿ ਕੁਚਲ ਦੇ ਇਸ ਬੰਦੇ ਨੂੰ, ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰਿਆਂ ਨੂੰ ਜੋ ਰੱਬ ਦੇ ਬਣ ਜਾਂਦੇ ਹਨ। ਭਾਈ ਸਾਰੀ ਪ੍ਰਕਿਰਤੀ, ਧਰਤ ਤੇ ਆਕਾਸ਼ ਦੇ ਜੀਵ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ। ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਵੈਰੀ ਮਿੱਤਰ ਬਣ ਜਾਂਦੇ ਹਨ ਰੱਬ ਦੇ ਪਿਆਰਿਆਂ ਦੇ, ਜਿਨ੍ਹਾਂ ਨੇ ਆਪਾਂ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਕੇ ਬਣ ਗਏ ਹਨ।

ਵੈਰੀ ਮਿੱਤਰ ਬਣ ਜਾਣਗੇ। ਪਰ ਮਾਇਆ ਦੇ ਰੰਗ ਵਿੱਚ ਰੱਤਾ ਹੋਇਆ ਬਾਦਸ਼ਾਹ ਆਪਣੇ ਜਪਾਂ ਤਪਾਂ ਦੇ ਹੰਕਾਰ ਵਿੱਚ ਮੱਤੇ ਹੋਏ ਪਾਂਡੇ ਤੇ ਕਾਜੀ ਮੁੱਲਾ ਇਹ ਪਹਿਚਾਨ ਨਹੀਂ ਕਰ ਸਕੇ, ਕਿਉਂਕਿ ਜਦੋਂ ਮਨੁੱਖ ਦੇ ਅੱਖਾਂ ਅੱਗੇ ਅਹੰਕਾਰ ਦਾ ਪਰਦਾ ਆ ਜਾਂਦਾ ਹੈ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਕਈ ਵੇਰਾਂ ਮਨੁੱਖ ਪਸ਼ੂ ਬਣ ਜਾਂਦਾ ਹੈ ਤੇ ਕਈ ਵੇਰਾਂ ਪਸ਼ੂ ਜੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰ ਲੈਣ ਤਾਂ ਉਹ ਗਿਆਨਵਾਨ ਹੋ ਜਾਂਦੇ ਹਨ। ਜਦੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਮਹਾਵਤ ਲੈ ਆਇਆ ਕਿ ਕੁਚਲ ਦੇ ਇਸ ਨੂੰ ਕਬੀਰ ਨੂੰ, ਹਾਥੀ ਦਰਸ਼ਨ ਕਰਕੇ ਸੀਸ ਝੁਕਾ ਕੇ ਬੈਠ ਗਿਆ। ਬੜਾ ਯਤਨ ਕੀਤਾ, ਬਾਦਸ਼ਾਹ ਨੇ ਕਿਹਾ ਮੈਂ ਤੈਨੂੰ ਸਜ਼ਾ ਦੇਵਾਂਗਾ, ਤੂੰ ਕਿਉਂ ਨਹੀਂ ਹਾਥੀ ਨੂੰ ਪ੍ਰੇਰਨਾ ਦਿੰਦਾ। ਬੜੀਆਂ ਚੋਟਾਂ ਮਾਰੀਆਂ ਪਰ ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰੇ ਦੇ ਅੱਗੇ। ਤਾਂ ਹੁਣ ਬਾਦਸ਼ਾਹ ਨੇ ਇੱਕ ਹੋਰ ਵਿਉਂਤ ਸੋਚੀ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਇਹ ਨਹੀਂ ਪਤਾ ਕਿ ਰੱਬ ਦੇ ਪਿਆਰਿਆਂ ਦੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਅਕਾਲ

ਗੰਗਾ ਦੀਆਂ ਲਹਿਰਾਂ ਵਿੱਚ ਡਬੋ ਦਿੱਤਾ, ਕਿਆ ਤੁਹਾਨੂੰ ਡਰ ਨਾ ਲੱਗਾ? ਤਾਂ ਕਬੀਰ ਜੀ ਕਹਿੰਦੇ ਹਨ, ਸ਼ੇਰ ਦੀ ਸ਼ਰਨ ਵਿੱਚ ਆ ਕੇ ਤੇ ਜੇ ਗਿੱਦੜਾਂ ਕੋਲੋਂ ਡਰਦਾ ਰਹੇ ਬੰਦਾ, ਤਾਂ ਫਿਰ ਸ਼ੇਰ ਦੀ ਸ਼ਰਨ ਕਾਦੀ ਹੋਈ? ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਉਹਨਾਂ ਦੇ ਤਾਂ ਡਰ ਸਾਰੇ ਹੀ ਖਤਮ ਹੋ ਗਏ ਹਨ। ਜਿਨ੍ਹਾਂ ਨੇ ਅਕਾਲ ਪੁਰਖ ਦਾ ਸਿਮਰਨ ਕੀਤਾ, ਉਹ ਫਿਰ ਕਿਸੇ ਨੂੰ ਪੈ ਦਿੰਦੇ ਨਹੀਂ, ਕਿਸੇ ਦਾ ਪੈ ਮੰਨਦੇ ਨਹੀਂ।

ਮਾਰ ਸਕਦਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ। ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ। ਕਿਆ ਭਗਤ ਪ੍ਰਹਿਲਾਦ ਡਰਿਆ ਸੀ ਜਦੋਂ ਹੋਲਾ ਨੇ ਵਰਦਾਨ ਲੈ ਰੱਖਿਆ ਸੀ ਕਿ 8 ਦਿਨ ਤੱਕ ਮੈਂ ਅਗਨੀ ਵਿੱਚ ਬੈਠੀ ਰਵਾਂ, ਮੈਨੂੰ ਅੱਗ ਸਾੜ ਨਾ ਸਕੇਗੀ। ਪ੍ਰਹਿਲਾਦ ਨੂੰ ਉਸਦੀ ਗੋਦੀ ਵਿੱਚ ਬਿਠਾ ਦਿੱਤਾ, ਬਈ ਹੁਣ ਵੇਖਦੇ ਹਾਂ ਤੇਰਾ ਰਾਮ ਤੇਰੀ ਕਿਵੇਂ ਰੱਖਿਆ ਕਰਦਾ। ਪਰ ਕੁਦਰਤ ਐਸੀ ਅਕਾਲ ਪੁਰਖ ਦੀ ਐਸਾ ਕੌਤਕ ਰਚਿਆ ਕਿ ਹੋਲਾ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਜੀ ਹਸੂ ਹਸੂ ਕਰਦੇ ਨਿਕਲਾ ਏ ਬਾਹਰ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਆਪਣੇ ਭਗਤ ਦੀ ਜੈ ਜੈਕਾਰ। ਹਰ ਕੀ ਵਡਿਆਈ ਪਾਵਦੀ ਜਨ ਕਾ ਜੈਕਾਰ ਕਰਾਏ। ਅਕਾਲ ਪੁਰਖ ਵਾਹਿਗੁਰੂ ਨੂੰ ਬੜਾ ਚੰਗਾ ਲੱਗਦਾ ਜਦੋਂ ਉਹਦੇ ਭਗਤਾਂ ਦੀ ਜੈ ਜੈਕਾਰ ਹੋਵੇ। ਉਹਦੇ ਭਗਤਾਂ ਨੂੰ ਲੋਕੀ ਨਮਸਕਾਰ ਕਰਨ ਤਾਂ ਅਕਾਲ ਪੁਰਖ ਵਾਹਿਗੁਰੂ ਬੜਾ ਪ੍ਰਸੰਨ ਹੁੰਦਾ। ਇਸ ਲਈ ਕਿਵੇਂ ਰੱਖਿਆ ਕੀਤੀ, ਆਪਣੇ ਜਨ ਕਾ ਪੜਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਨੂੰ ਵਡਿਆਈਆਂ ਬਖਸ਼ਦਾ। ਭਗਤ ਪ੍ਰਹਿਲਾਦ ਨੂੰ ਕਿਵੇਂ ਬਚਾਇਆ, ਇਹ ਨਾਮ ਦੀ ਬਰਕਤ ਸੀ। ਨਾਮ ਦੇਵ ਦੀ ਮੋਈ ਹੋਈ ਗਊ ਨੂੰ ਜਿਵਾਲ ਦਿੱਤਾ, ਇਹ ਕਿਹਦੇ ਸਦਕੇ ਬਾਈ, ਸਿਮਰਨ ਦੇ ਸਦਕੇ। ਰਵਿਦਾਸ ਭਗਤ ਜੀ ਜਦੋਂ ਹੁਕਮ ਹੋਇਆ ਭਾਈ ਤੂੰ ਆਪਣੇ ਠਾਕਰਾਂ ਨੂੰ ਤਰਾ ਕੇ ਲਿਆ, ਆ ਪੰਡਤਾਂ ਦੇ ਜਿਹੜੇ ਠਾਕਰ ਹੰਕਾਰੀਆਂ ਦੇ ਸਨ ਉਹ ਤਾਂ ਡੁੱਬ ਗਏ, ਪਰ ਭਗਤ ਰਵਿਦਾਸ ਜੀ ਦੇ ਠਾਕਰ ਤਰਦੇ ਆ ਰਹੇ ਹਨ, ਕਿਨਾਰੇ ਲੱਗ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਵੇਂ ਕਬੀਰ ਜੀ ਦੀ ਰੱਖਿਆ ਕੀਤੀ, ਹਾਥੀ ਤੋਂ ਬਚਾਇਆ, ਅਗਨੀ ਤੋਂ ਬਚਾਇਆ।

ਸਾਹਿਬ ਦੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਹਰੀ ਦੇ ਸਿਮਰਨ ਤੋਂ ਬਿਨਾਂ ਜਿਤਨੇ ਵੀ ਤੇਰੇ

ਹਨ ਇਹ ਕਿਸੇ ਕੰਮ ਨਹੀਂ ਆਉਣੇ। ਇਸ ਲਈ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗ।

ਹੋਰ ਜਿਤਨੀਆਂ ਵੀ ਤੇਰੀਆਂ ਕਰਨੀਆਂ ਹਨ ਉਹ ਕਿਸੇ ਕੰਮ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਬੜੀ ਸੁੰਦਰ ਰਮਣੀਕ ਥਾਂ ਤੇ ਸਮੁੰਦਰ ਦੇ ਕਿਨਾਰੇ ਆਪ ਜੁੜੇ ਬੈਠੇ ਹਨ।

ਬਿਨ ਸਿਮਰਨ ਦਿਨ ਰਹਿਣ ਬਿਠਾ ਪਿਆ ਹੈ ਬਿਨਾਂ ਸਿਮਰਨ ਦੇ ਚਾਰ ਪੈਰ ਦਿਨ ਦੇ ਚਾਰ ਪੈਰ ਰਾਤਰੀ ਦੇ ਇਹ ਮਨੁੱਖ ਤੇਰੇ ਬਿਰਥਾ ਜਾ ਰਹੇ ਹਨ ਤੈਨੂੰ ਕੋਈ ਚਿੰਤਾ ਹੀ ਨਹੀਂ।

ਸ਼ੇਖ ਦੁਨੀ ਚੰਦ ਜਿਵੇਂ ਸਾਹਿਬ ਜੀ ਨੇ ਦੱਸਿਆ ਸੀ ਜਾ ਕੇ ਕੀਤਾ, ਜੰਗਲ ਬਿਆਬਾਨ ਵਿੱਚ ਚਲਾ ਗਿਆ। ਅੱਗੇ ਸੱਚਮੁੱਚ ਇੱਕ ਸ਼ੇਰ ਬੈਠਾ ਹੈ, ਜਾਂ ਭੋਜਨ ਅੱਗੇ ਜਾ ਕੇ ਰੱਖਿਆ, ਕਿਉਂਕਿ ਦੁਨੀ ਚੰਦ ਗੁਰੂ ਨਾਨਕ ਦੇ ਦਰਸ਼ਨ ਕਰਕੇ ਗਿਆ ਸੀ। ਸ਼ੇਰ ਨੇ ਦੁਨੀ ਚੰਦ ਦੇ ਦਰਸ਼ਨ ਕੀਤੇ, ਮਨ ਨਿਰਮਲ ਹੋ ਗਿਆ, ਭੋਜਨ ਛਕਿਆ ਤੇ ਬੋਲਣ ਦੀ ਸਮਰੱਥਾ ਆ ਗਈ। ਆਖਿਆ, ਦੁਨੀ ਚੰਦ ਸੱਚਮੁੱਚ ਮੈਂ ਸੰਸਾਰ ਵਿੱਚ ਆ ਕੇ ਯਤਨ ਕੀਤਾ ਚੰਗੇ ਕਰਮ ਕਰਨ ਦਾ, ਪਰ ਮੈਨੂੰ ਪੂਰਨ ਗੁਰੂ ਨਹੀਂ ਮਿਲਿਆ, ਜਿਸ ਕਰਕੇ ਮੇਰੇ ਜਪਾਂ ਤਪਾਂ ਨੂੰ ਭਾਗ ਨਹੀਂ ਲੱਗ ਸਕਿਆ, ਮਨ ਇਕਾਗਰ ਨਹੀਂ ਹੋ ਸਕਿਆ, ਕਿਉਂਕਿ ਬਿਨਾਂ ਗੁਰੂ ਤੋਂ ਇਹ ਦਰਗਾਹ ਦਾ ਬੂਹਾ ਕੋਈ ਹੋਰ ਨਹੀਂ ਖੋਲ ਸਕਦਾ। ਅੰਤ ਸਮਾਂ ਜਦੋਂ ਆਇਆ ਤਾਂ ਕਿਤੇ ਗੁਆਢ ਮਾਸ ਰਿੰਨਿਆ ਜਾ ਰਿਹਾ ਸੀ, ਉਹ ਵਾਸ਼ਨਾ ਮੈਨੂੰ ਪਈ ਤੇ ਮੇਰਾ ਜੀ ਕੀਤਾ ਬਈ ਮੈਂ ਜੇ ਕਿਤੇ ਇਹ ਮਾਸ ਬਣਿਆ ਹੋਇਆ ਮਿਲ ਜਾਂਦਾ ਤਾਂ ਸ਼ੱਕ ਰਹੇਗਾ। ਇਤਨੇ ਨੂੰ ਸਵਾਸ ਪੂਰੇ ਹੋ ਗਏ ਤੇ ਅਕਾਲ ਪੁਰਖ ਨੇ, ਈਸ਼ਵਰ ਨੇ ਮੈਨੂੰ ਸ਼ੇਰ ਦੀ ਜੂਨੀ ਦੇ ਦਿੱਤੀ, ਜਿਸ ਕਰਕੇ ਮੈਂ ਮਾਸ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ। ਅੱਜ ਮੇਰਾ ਉਧਾਰ ਹੋਇਆ ਹੈ, ਆਪ ਨਿਰੰਕਾਰ ਤੇਰੇ ਘਰ ਚੱਲ ਕੇ ਆ ਗਏ ਹਨ। ਦੁਨੀ ਚੰਦ, ਤੂੰ ਉਹਨਾਂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰਕੇ ਵੈਕੁੰਠ ਨੂੰ ਜਾ ਰਹੇ ਹਾਂ। ਜਾ ਉਹਨਾਂ ਦੇ ਚਰਨ ਫੜ, ਉਹਨਾਂ ਕੋਲੋਂ ਸੁਮਤੀ ਲੈ, ਉਹਨਾਂ ਦੀ ਸੇਵਾ ਕਰ, ਤੇਰਾ ਮਨੁੱਛਾ ਜਨਮ ਸਫਲ ਹੋਵੇਗਾ, ਕਿਉਂਕਿ ਗੋ

ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਉਹ ਸੱਤ ਹਨ। ਆਪ ਨੇ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਉਧਾਰ ਹੋਇਆ, ਹੁਣ ਮੇਰਾ ਵੀ ਉਧਾਰ ਕਰ ਦੇ। ਵੇਖੋ ਨਾ, ਕੋਈ ਧਨ ਦੌਲਤ ਦੀ ਕਮੀ ਨਹੀਂ। ਜਦੋਂ ਇੱਕ ਲੱਖ ਮੋਹਰਾਂ ਕੱਚੀਆਂ ਹੋ ਜਾਂਦੀਆਂ ਹਨ ਤਾਂ ਮੈਂ ਇੱਕ ਧੁਜਾ ਆਪਣੀ ਕੋਠੀ ਦੇ ਅੱਗੇ ਲਾ ਦਿੰਦਾ ਹਾਂ ਤੇ 12 ਧੁਜਾ ਲੱਗ ਚੁੱਕੀਆਂ ਹਨ, 12 ਲੱਖ ਮੋਹਰਾਂ ਕੱਚੀਆਂ।

ਇਹਨਾਂ ਨੂੰ ਭੋਗ ਕੇ ਨਹੀਂ ਮਾਣ ਸਕਦਾ ਤੂੰ ਸੁਖ ਪ੍ਰਜਾ ਦੀ ਸੇਵਾ ਕਰਕੇ ਭੁੱਖੇ ਨੂੰ ਭੋਜਨ ਦੇਣਾ ਲੋੜ ਅਨੁਸਾਰ ਕੱਪੜਾ ਲੀੜਾ ਗਰੀਬਾਂ ਨੂੰ ਦੇਣਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਜੇ ਇਹ ਸਾਰਾ ਧਨ ਤੂੰ ਨਾਲ ਲੈ ਜਾਣਾ ਚਾਹੁੰਦਾ ਹੈ ਨਾ ਤਾਂ ਸੰਸਾਰ ਵਿੱਚ ਜਿਤਨੇ ਵੀ ਗਰੀਬ ਗੁਰਬਾ ਹੈ ਸਭ

ਕੰਜੂਸ ਸਭ ਕੁਝ ਛੱਡ ਜਾਂਦਾ, ਕੁਝ ਨਾਲ ਨਹੀਂ ਲੈ ਜਾਂਦਾ, ਤੂੰ ਵੀ ਨਹੀਂ ਨਾਲ ਲੈ ਜਾ ਸਕੇਂਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਜਿਤਨਾ ਧੰਨ

ਇਹ ਦਰਗਾਹ ਵਿੱਚ ਦੇ ਦੇਵੀ ਕਦੇ ਕੋਈ ਨਾਲ ਕੋਈ ਵਸਤੂ ਗਈ ਹੈ ਆ ਜਿਹੜਾ ਆਪਣਾ ਸਰੀਰ ਹੈ ਇਹ ਸਰੀਰ ਨਾਸ਼ਵੰਤ

ਤਾਂ ਸੇਖ ਦੁਨੀ ਜਾਂਦੇ ਉਸਦੀ ਘਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਗਰੀਬ ਨਿਵਾਜ ਇਹ ਕਿਵੇਂ ਨਾਲ ਜਾਏਗੀ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋ ਕੁਝ ਵੀ ਦ੍ਰਿਸ਼ਟ ਮਾਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ, ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

ਤੇ ਮੈਨੂੰ ਨਿਵਾਜੇਗਾ, ਮੈਨੂੰ ਮਾਣ ਬਖਸ਼ੇਗਾ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਕਿਰਪਾ ਕਰ ਮੈਨੂੰ ਅਪਣਾ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ।

ਕਹਿਣ ਲੱਗੀ ਉਹ ਕਿਹੜੀ ਗੱਲ ਹੈ? ਮਹਾ ਆਤਮਾ ਕੋਈ ਹੋ ਜਾਏ ਕੁਰਬਾਂ, ਮਹਾ ਆਤਮਾ ਕੋਈ ਹੋ ਜਾਏ ਕੁਰਬਾਂ, ਤੋ ਭਾਰਤ ਕੀ ਮੁਸ਼ਕਿਲ ਹੋ ਜਾਏ ਐਸਾਂ, ਤੋ ਭਾਰਤ ਕੀ ਮੁਸ਼ਕਿਲ ਹੋ ਜਾਏ ਐਸਾ। ਬਤਾਓ ਅਗਰ ਕੋਈ ਧਰਮ ਆਤਮਾ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਦੱਸੋ ਭਾਈ ਐਸਾ ਕੋਈ ਹੈ

ਕਰੋੜਾਂ ਵੇਹਾਂ ਗੰਗਾ ਤੇ ਇਸ਼ਨਾਨ ਕਰ ਲਓ। ਏਡਾ ਫਲ ਪ੍ਰਾਪਤ ਹੁੰਦਾ ਬਈ ਮਹਾਂਪੁਰਖਾਂ ਦੇ ਜਪਣ ਵਾਲਿਆਂ ਦੀ ਚਰਨ ਜੋੜੀ ਪ੍ਰਾਪਤ ਹੋ ਜਾ ਤੇ ਗੁਰੂ ਦੇ ਚਰਨਾਂ ਦੀ ਤੋੜੀ ਵੀ ਉਹਨਾਂ ਨੂੰ ਨਸੀਬ ਹੁੰਦੀ ਹੈ ਜੋ ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ ਮਸਤਕ ਤੇ ਲਾਉਂਦੇ।

ਤੇ ਚਲੇ ਜਾਣ ਤਾਂ ਤੀਰਥਾਂ ਦਾ ਵੀ ਉਧਾਰ ਕਰ ਜਾਂਦੇ, ਕਿਉਂਕਿ ਤੀਰਥ ਵੀ ਪੁਕਾਰ ਕਰਦੇ ਹਨ ਹੇ ਵਾਹਿਗੁਰੂ, ਸੰਸਾਰ ਦੇ ਜੀਵ ਸਾਡੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਸੁੱਟ ਜਾਂਦੇ ਹਨ। ਕੋਈ ਆਪ ਦਾ ਪਿਆਰਾ ਭੇਜ ਜਿਹਦੇ ਚਰਨ ਪੈਂਦਿਆਂ ਅਸੀਂ ਫਿਰ ਪਵਿੱਤਰ ਹੋ ਜਾਈਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਸੁਭਾਗ ਮੈਨੂੰ ਵੀ ਪ੍ਰਾਪਤ ਹੋਇਆ, ਮੈਨੂੰ

Sat Na. City.

0: We used to do that for 2.5 hours every morning. We still do it a couple of times a year, but now we do it shorter time in the morning. But you can do it any time from 7 minutes to 2.5 hours. But you have to do 2.5 breaths because it's an 8-cycle mantra. And 8, you know, 8 is infinity, right? So, Ik Omkar Sat Nam Siddhi Va He Guru. 8. By the way, if you do that Adi Mantra, commit yourself to doing for 40 days at least and experience it. Keep a journal. Do it in the morning before you do Japji Sahib, before you do your bani. Sit and chant first and tune yourself. Then do your banis and watch the difference between how you can tune in to Guru sound current after your mind is focused. It's amazing.
1: ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤਿ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ 2-3 ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾ ਦੇ ਜੱਜ ਖਵਾਂਗੇ ਪਿਆਰ ਨਾਲ ਸਫਲ ਕਰੋ।

ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਾਉਣ ਵਾਲਾ ਕੋਈ ਇੱਕ ਨਾਮ। ਵੈਸੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਉਸ ਦੀ ਮਹਿਮਾ ਬੇਅੰਤ, ਉਸ ਦੀ ਲਖੀ ਨਾ ਜਾਈ ਜਾਣ ਵਾਲੀ ਲੀਲਾ, ਉਸ ਦੀ ਮਹਾਨ ਵਡਿਆਈ ਨੂੰ ਅਚਲਤਾ ਦੇ ਰੂਪ ਚ ਮੰਨਦੇ ਆ, ਆਨੰਦ ਦੇ ਰੂਪ ਵਿਚ, ਵਿਸਵਾਸ ਦੇ ਰੂਪ ਵਿਚ ਆਨੰਦ ਲੈ ਕੇ ਮੰਨਦਿਆਂ ਹੋਇਆਂ ਸਾਨੂੰ ਜਪਣ ਵਾਸਤੇ ਵਾਹਿਗੁਰੂ ਸ਼ਬਦ ਬਖਸ਼ਿਸ਼। ਸਵਾਦ ਲੈ ਕੇ, ਵਿਸਵਾਦ ਲੈ ਕੇ, ਆਨੰਦ ਲੈ ਕੇ ਉਹਨੂੰ ਯਾਦ ਕਰੀ। ਕਹਿਣ ਨਾ ਜਾਈ ਅਚਰਜ ਵਿਸਵਾਦ ਵਾਲੀ ਅਵਸਥਾ ਵਿਚ ਆ। ਜਿਸ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰਾਂਗੇ, ਬੜਾ ਚੈਨ, ਭਗਤ ਜਨਾ ਕੇ ਮਨ ਵਿਸਰਾਮ, ਭਗਤਾਂ ਨੂੰ ਜਪਣ ਵਾਲਿਆਂ ਨੂੰ ਚੈਨ ਆ ਜਾਂਦਾ, ਸੁੱਖ ਆ ਜਾਂਦਾ। ਇਸੇ ਕਰਕੇ ਮਹਾਰਾਜ ਨੇ ਇੱਥੇ ਪ੍ਰੇਰਣਾ ਕੀਤੀ, ਆਓ ਗੁਰਮੁਖੋ, ਆਓ ਸੰਤ ਜਨੋ, ਆਓ ਸੱਜਣੋ, ਆਓ ਭਗਤੀ ਭਾਵ ਦੀ ਇੱਛਾ ਰੱਖਣ ਵਾਲਿਓ, ਸਾਜਨ ਸੰਤ ਕਰੋ ਇਹ ਕੰਮ। ਅਸਲ ਤਾਂ ਜ਼ਿੰਦਗੀ ਮਿਲੀ ਇਸੇ ਵਾਸਤੇ, ਕੰਮ ਹੀ ਜ਼ਿੰਦਗੀ ਦਾ ਇਹ, ਜ਼ਿੰਦਗੀ ਦੀ ਪ੍ਰਾਪਤੀ ਦਾ ਪ੍ਰਯੋਜਨ ਹੀ ਇਹੀ। ਆਪਾਂ ਅੱਗੇ ਵੀ ਪੜ੍ਹਦੇ ਹਾਂ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਕੰਮ ਵਾਸਤੇ ਤੈਨੂੰ ਭੇਜਿਆ ਗਿਆ, ਜਿਸ ਮਕਸਦ ਵਾਸਤੇ ਤੈਨੂੰ ਜੀਵਨ ਮਿਲਿਆ, ਰਾਮ ਨਾਮ ਸੰਤਨ ਘਰ ਪਾਇਆ। ਪ੍ਰਭੂ ਪਿਆਰ ਵਾਲੇ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਨਾਲ ਮਿਲ ਕੇ ਤੈਨੂੰ ਇਹ ਵਸਤੂ ਪ੍ਰਾਪਤ ਹੋ ਜਾਏ, ਸੰਤਾਂ ਦੇ ਘਰ ਵਿੱਚੋਂ, ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਇਹ ਵਸਤੂ ਪ੍ਰਾਪਤ ਹੋਏ। ਤਾਂ ਜਬ ਮਾਨ ਲੇ ਹੋ ਮਨ ਮੋਲ, ਹੰਕਾਰ ਛੱਡ ਕੇ, ਕਿਉਂਕਿ ਹੰਕਾਰ ਦੇ ਮਾਮਲੇ ਚ ਮਹਾਰਾਜ ਨੇ ਬੜਾ ਸਪਸ਼ਟ ਵਚਨ ਕੀਤਾ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂ। ਹੰਕਾਰ ਤੇ ਨਾਮ ਇੱਕ ਹਿਰਦੇ ਚ ਇਕੱਠੇ ਨਹੀਂ ਵਸ ਸਕਦੇ, ਨਾਮ ਵਸਾਉਣਾ ਹਿਰਦੇ ਚ ਤੇ ਹਉਮੈ ਕੱਢਣੀ ਪਏਗੀ, ਨਿਮਰਤਾ ਧਾਰਨ ਕਰਨੀ ਪਏਗੀ। ਤੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕੀਤਾ ਹੈ, ਨਾਮ ਆਪਣੇ ਆਪ ਹਿਰਦੇ ਚ ਪ੍ਰਵੇਸ਼ ਕਰ ਗਏ। ਸਾਹਿਬ ਕਹਿੰਦੇ ਨੇ ਤਾਜ ਅਭਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਲਾਦ ਖੇਪ ਸੰਤਾਂ ਸੰਗ ਚਾਲ। ਇਹ ਸੌਦਾ ਲੱਦ ਕੇ, ਇਹ ਰਾਮ ਨਾਮ ਦਾ ਸੌਦਾ ਲੱਦ ਕੇ ਸਤਸੰਗੀਆਂ ਦੇ ਨਾਲ ਤੁਰਦਾ ਰਹੋ, ਉਹਨਾਂ ਦੇ ਨਾਲ ਰਲਿਆ ਰਹੋ, ਮਿਲਿਆ ਰਹੋ ਉਹਨਾਂ ਦੇ ਨਾਲ। ਅਮਰ ਤਿਆਗ ਵਿਖਿਆ ਜੰਜਾਲ, ਮਾਇਆ ਦੇ ਜਿਹੜੇ ਬੋਝ ਸਰੀਰ ਦੇ ਉੱਤੇ, ਮਨ ਦੇ ਉੱਤੇ ਪਾਏ ਨੇ, ਛੱਡਦੇ ਹਿਰਦੇ ਵਿੱਚ ਨਾਮ ਨੂੰ ਥਾਂ ਦੇਣੀ ਹੈ ਤੇ ਫਿਰ ਮਾਇਆ ਨੂੰ ਥਾਂ ਨਾ ਦੇ, ਇਹਨੂੰ ਵਰਤਦਾ ਚਲਾ ਜਾ, ਇਹਨੂੰ ਸਿਮਰਨ ਨਾ ਲੱਗ ਜਾ, ਇਹਨੂੰ ਯਾਦ ਨਾ ਕਰਨ ਲੱਗ ਜਾ, ਇਹਨੂੰ ਹਿਰਦੇ ਚ ਨਾ ਬਣਾ ਕੇ ਬੈਠ ਜਾ। ਅਮਰ ਤਿਆਗ ਵਿਖਿਆ ਜੰਜਾਲ, ਫਿਰ ਵੇਖ ਕੈਸਾ ਆਨੰਦ ਬਣਦਾ ਹੈ, ਧਨ ਧਨ ਕਹੇ ਸਭ ਕੋਏ, ਜੈ ਜੈਕਾਰ ਹੋ ਜਾਏ। ਸੰਸਾਰ ਵਿੱਚ ਵੀ ਹੋਵੇਗੀ ਤੇ ਮੁੱਖ ਉਜਲ ਹਰ ਦਰਗਹਿ ਸੋਏ, ਦਰਗਾਹ ਵਿੱਚ ਜਾ ਕੇ ਵੀ ਮੁੱਖ ਉਜਲਾ ਹੋਵੇ। ਇਹ ਗੱਲ ਵੱਖਰੀ ਏ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਏ, ਇਹ ਵਾਪਾਰ ਵਿਰਲਾ ਵਾਪਾਰ ਏ। ਨਾਨਕ ਤੰਗ ਏ ਸਦ ਬਲਿਹਾਰ ਏ, ਮੈਂ ਉਸ ਤੋਂ ਬਲਿਹਾਰ ਨੇ ਜਾਂਦਾ, ਸਾਹਿਬ ਕਹਿੰਦੇ ਨੇ ਜਿਹਨੂੰ ਇਹ ਵਪਾਰ ਕਰਨਾ। ਔਰ ਪਹਿਲਾਂ ਵੀ ਕਿਹਾ, ਜੇ ਤੈਨੂੰ ਇਹ ਵਪਾਰ ਕਰਨਾ ਆ ਜਾਵੇ, ਕਰ ਲਵੇ ਚੰਗਾ ਰਹੇਗਾ। ਹਲਤ ਪਲਤ ਦੋਏ ਲੇਹ ਸਵਾਰ, ਤੇਰੀ ਜ਼ਿੰਦਗੀ ਵੀ ਸੌਰ ਜਾਏ, ਤੇਰਾ ਭਵਿੱਖਤ ਵੀ ਸੌਰ ਜਾਏ, ਪਰਲੋਕ ਵੀ ਸੌਰ ਜਾਏ। ਰਾਮ ਨਾਮ ਅੰਤਰ ਔਰ ਧਾਰ, ਹਿਰਦੇ ਦੇ ਅੰਦਰ ਧਾਰਨ ਕਰ ਲੈ। ਰਾਮ ਨਾਮ ਅੰਤਰ ਔਰ ਧਾਰ, ਜੇ ਕਿਵੇਂ, ਜੇ ਤੇਰੇ ਹਿਰਦੇ ਚ ਨਹੀਂ ਵਸਦਾ, ਤੈਨੂੰ ਜਾਚ ਨਹੀਂ ਆਉਂਦੀ, ਤੈਨੂੰ ਸਮਝ ਨਹੀਂ ਆਉਂਦੀ, ਤਾਂ ਪੂਰੇ ਗੁਰ ਕੀ ਪੂਰੀ ਦੀਖਿਆ, ਪੂਰੇ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਕਰ, ਪੂਰੇ ਗੁਰੂ ਕੋਲੋਂ ਉਪਦੇਸ਼ ਲੈ, ਪੂਰੇ ਗੁਰ ਕਾ ਸੁਣ ਉਪਦੇਸ਼। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਹਰ ਔਖੇ ਸੌਖੇ ਸਮੇਂ ਵਿੱਚੋਂ ਉਹ ਸੱਚਾ ਬੰਦਾ, ਸੱਚ ਨੂੰ ਹਿਰਦੇ ਚ ਵਸਾਉਣ ਵਾਲਾ ਸੁਖੀ ਹੋ ਕੇ ਨਿਕਲ ਜਾਂਦਾ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁੰਚਾਏ, ਸੱਚ ਵਾਪਾਰ ਕਰੋ ਵਾਪਾਰੀ, ਇਹ ਵਾਪਾਰ ਕਰਨ ਵਾਸਤੇ ਤੂੰ ਆਇਆ। ਦਰਗਹਿ ਨਿਭੈ ਖੇਪ ਤੁਮਾਰੀ, ਇਹ ਸੌਦਾ ਤੇਰਾ ਦਰਗਾਹ ਤੱਕ ਨਿਭ ਜਾਣ ਵਾਲੀ। ਕਿਉਂਕਿ ਸਾਹਿਬਾਂ ਨੇ ਜੀਵਨ ਦੇ ਤੇ ਪਰਲੋਕ ਦੇ ਰਸਤਿਆਂ ਬਾਰੇ, ਉਹਦੀ ਔਕੜਾਂ ਬਾਰੇ ਤੇ ਨਾਲ ਨਿਭ ਜਾਣ ਵਾਲੀ ਇਸ ਵਸਤੂ ਬਾਰੇ ਬੜਾ ਸਪਸ਼ਟ ਕੀਤਾ। ਸਾਹਿਬ ਕਹਿੰਦੇ ਨੇ ਜੇ ਪੈਂਦੇ ਕੇ ਗਣੇ ਚਾਹੇ ਨਾ ਕੋਸਾ, ਜਿਸ ਰਾਹ ਦੇ ਕੋਹ ਨਹੀਂ ਗਿਣੇ ਜਾ ਸਕਦੇ, ਹਰ ਕਾ ਨਾਮ ਊਹਾਂ ਸੰਗ ਤੋਸਾ, ਉੱਥੇ ਨਾਮ ਤੇਰੇ

ਕਰਨ ਵਾਲਾ ਦੋਸ਼ਾ ਸਾਬਤ ਹੋਵੇ। ਜੇ ਪੈਣੇ ਮਹਾ ਅੰਧ ਗੁਬਾਰਾ, ਜਿੱਥੇ ਚਾਨਣ ਦਾ ਹੋਰ ਕੋਈ ਸਾਧਨ ਨਹੀਂ, ਹਰ ਕਾ ਨਾਮ ਸੰਗ ਉਜਿਆਰਾ, ਜਿੱਥੇ ਸੂਰਜਾਂ ਦਾ ਚਾਨਣ ਬੇਕਾਰ ਹੈ, ਉੱਥੇ ਨਾਮ ਦਾ ਚਾਨਣ ਆਧਾਰ ਹੈ। ਜਹਾਂ ਪੰਥ ਤੇਰਾ ਕੋ ਨਾ ਸਿਝਾਣੂ, ਆਪਣੇ ਭਰਾ ਮਿੱਤਰ ਪੁੱਤਰ ਜਿਸ ਰਾਹ ਤੇ ਤੇਰੇ ਵਾਕਫ ਨਹੀਂ ਬਣਨਗੇ, ਹਰ ਕਾ ਨਾਮ ਤਹਿ ਨਾਲ ਪਛਾਣੂ, ਉੱਥੇ ਤੇਰਾ ਸਾਝੀਦਾਰ ਹੋ ਕੇ ਨਿਭੇਗਾ, ਸਾਥੀ ਹੋ ਕੇ ਨਿਭੇਗਾ। ਜੈ ਮਹਾ ਭਿਆਨ ਤਪਤ ਬਹੁ ਕਾਮ, ਜਿੱਥੇ ਅੱਗ ਵਰਦੀ ਜਾਪਦੀ, ਕੀਤੇ ਹੋਏ ਕਰਮਾਂ ਦੇ ਫਲ ਵਜੋਂ, ਮਾੜੇ ਕਰਮਾਂ ਦੇ ਫਲ ਵਜੋਂ ਜਿੱਥੇ ਤਪਸ਼ਾਂ ਵਿਆਪਦੀਆਂ ਨੇ, ਉੱਥੇ ਜੇ ਨਾਮ ਜਪਿਆ ਹੋਵੇ ਤੇ ਹਰ ਕੇ ਨਾਮ ਕੀ ਤਮੂਪਰ ਸ਼ਾਮ, ਠੰਡਕਾ ਦੇਵੇਗਾ ਤੈਨੂੰ, ਉਹਨਾਂ ਤਪਸ਼ਾ ਤੋਂ ਬਚਾਵੇਗਾ। ਉਹਦੇ ਬਾਰੇ ਸਾਹਿਬ ਕਹਿੰਦੇ ਨੇ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭਾਏ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਜੇ ਤੂੰ ਇੱਕ ਉਸ ਦਾ ਆਸਰਾ ਲੱਗ ਕੇ ਚੱਲੇ, ਨਾਨਕ ਬੌਰ ਨਾ ਆਵੇ ਜਾਹੇ, ਤੈਨੂੰ ਮੁੜ ਕੇ ਆਉਣਾ ਜਾਣਾ ਨਹੀਂ ਪਏਗਾ, ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਏਗਾ। ਉਹ ਮਨੋਰਥ ਜ਼ਿੰਦਗੀ ਦਾ ਕੀ ਹੈ?

भगत भाए तरिया संसार फिर भगती तन होशी सार केड़े भगती दे लड़ नहीं लगे जिंदगी एवं मिट्टी होके लग जाए आखिर तो शरीर मिट्टी है ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸ਼ਨੀਵਾਰ ਰੋਜ਼ ਪੜ੍ਹਦੇ ਹਾਂ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੋਏ ਨਾ ਭਿੱਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ ਕੋਸੀ ਜਾਈ ਸੱਟਿਆ ਕਿਸੇ ਲੱਗਾ ਦੋਸ਼ ਆਖਰ ਇਹ ਸਰੀਰ ਨੂੰ ਦੋਸ਼ ਹੈ ਕਿ ਇਹਨਾਂ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਗਿਰਦ ਤਾਂ ਹੋਆ ਪਾਕ ਪਵਿੱਤਰ ਪਰ ਪਾਪੀ ਸਿਉਤਨ ਗੱਡਿਆ ਥੁੱਕਾ ਪਈਆਂ ਇਸੇ ਅੰਨ ਤੇ ਥੁੱਕਾ ਸੁੱਟੀਆਂ ਗਈਆਂ ਦੋਸ਼ ਕਿਹਨੂੰ ਲੱਗਾ ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ ਪਰ ਸਾਹਿਬ ਕਹਿੰਦੇ ਨੇ ਨਹੀਂ ਜਿਸ ਨੇ ਇਹ ਸਾਰਾ ਅੰਨ ਖਰਾਬ ਕੀਤਾ ਖਾਇਆ ਮੈਲ ਵਧਾਇਆ ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ ਸਾਹਿਬ ਕਹਿੰਦੇ ਨੇ ਨਵੇਂ ਛਿੱਦਰ ਸਵੇਂ ਅਪਵਿੱਤਰਾ ਨੌ ਦੇ ਨੌ ਸੁਰਾਖਾਂ ਵਿੱਚੋਂ ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦਾ ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਤੂੰ ਨਾਮ ਜਪਣ ਲੱਗ ਪਵੇ ਨਾ ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ ਪਰ ਤੇਰੇ ਤੇ ਦੋਸ਼ ਤਾਂ ਨਾ ਨਹੀਂ ਤਾਂ ਉਹ ਜਿਹੜਾ ਜਿਤ ਮੁੱਖ ਨਾਮ ਨਾ ਉੱਚਰੇ ਬਿਨ ਨਾਮ ਹੈ ਰੱਖ ਥਾਂ ਨਾਨਕ ਕਿਵੇਂ ਜਾਣੀਏ ਜਿਤ ਮੁੱਖ ਥੁੱਕਾਂ ਪਾਏ ਉਹ ਥੁੱਕਾਂ ਜਿਹੜੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਧ ਨਾਮ ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਹੈ ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਹੀ ਸੁੱਖ ਸਾਰੇ ਹੀ ਕਲੇਸ਼ ਮਿਟ ਕੇ ਕਲਿਆਣ ਸਾਰੇ ਹੀ ਕਲਿਆਣ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸ਼ਰਾਮ ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ ਭਗਤ ਜਣਾ ਕੇ ਮਨ ਵਿਸ਼ਰਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੁੱਖ ਕਾ ਹੋਵਤ ਨਾਸ ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ ਉਸ ਵਾਹਿਗੁਰੂ ਅਕਾਲ ਪੁਰਖ ਦੇ ਤਿਸ ਦੇ ਗੁਣਾਂ ਦਾ ਵਰਣਨ ਕਰੋ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਸਾਹਿਬਾਂ ਦੇ ਕੋਲੇ ਗਾਇਆ ਸੀ ਦੁਖੀ ਬੰਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ ਚੁੱਕ ਕੇ ਲਿਆਏ ਸਨ ਆਇਆ ਕੰਨ ਆਉਣ ਜੋਗਾ ਹੀ ਨਹੀਂ ਰੋਗ ਸੀ ਜਲੋਧਰ ਦਾ ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ ਉਹ ਹੈ ਜਲੋਧਰ ਪੇਟ ਚ ਪਾਣੀ ਭਰ ਜਾਏ ਮਨੁੱਖ ਦੇ ਪੇਟ ਚ ਪਾਣੀ ਭਰ ਜਾਏ ਤੁਹਾਨੂੰ ਕਹਿੰਦੇ ਨੇ ਜਲੋਧਰ ਭਾਵ ਜਲੋਧਰ ਉਧਰ ਵਿੱਚ ਪੇਟ ਵਿੱਚ ਪਾਣੀ ਭਰ ਗਿਆ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ ਪਾਸਾ ਵੀ ਨਹੀਂ ਭਰ ਸਕਦਾ ਚੁਫਾਲ ਪਿਆ ਰਹੇ ਆਪਣੀ ਕਿਰਿਆ ਕੀ ਸਾਧਨੀ ਹੈ ਉੱਠਣਾ ਕੀ ਹੈ ਬੈਠ ਨਹੀਂ ਸਕਦਾ ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਹੈ ਤੇ ਬੰਦਾ ਚੁਫਾਲ ਪਿਆ ਰਹਿੰਦਾ ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚੱਲ ਜਾਂਦਾ ਹੈ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚੱਲਦਾ ਹੈ ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ ਸਮਾਪਤ ਹੋ ਜਾਂਦਾ ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਇਹਨੂੰ ਅਸਾਧ ਰੋਗ ਵੀ ਮੰਨਿਆ ਗਿਆ ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ ਭਿਆਨਕ ਅਵਸਥਾ ਚ ਪਹੁੰਚੀ ਹੋਈ ਹਕੀਮਾਂ ਵੈਦਾਂ ਨੇ ਕਹਿਤਾ ਨਹੀਂ ਸਾਥੋਂ ਠੀਕ ਨਹੀਂ ਹੋਈ ਤੇ ਜਿਸ ਬੰਦੇ ਨੂੰ ਰੋਗ ਬੜਾ ਇੱਕ ਹੋਰ ਵੀ ਕਸਰ ਸੀ ਕੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ ਟੱਬਰ ਰੋਟੀ ਕਿੱਥੋਂ ਖਾ ਰਹੇ ਪਰਿਵਾਰ ਦਾ ਆਸਰਾ ਬਣਿਆ ਹੋਇਆ ਹਾਲਾਂਕਿ ਆਸਰਾ ਨਿਰੰਕਾਰ ਹੈ ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀਂ ਰੋਟੀ ਮਿਲਦੀ ਸੀ ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ ਹਾਲਾਂਕਿ ਐਸਾ ਹੈ ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ ਉਸ ਮਾਲਕ ਤੇ ਭਰੋਸਾ ਰੱਖ ਪਰ ਟੱਬਰ ਦੇ ਲੋਕ ਪਰਿਵਾਰ ਦੇ ਲੋਕ ਪਰੇਸ਼ਾਨ ਸਨ ਥਾਂ ਥਾਂ ਤੇ ਭਟਕਦੇ ਫਿਰਦੇ ਅਖੀਰ ਉਹ ਟਿਕਾਣੇ ਪਹੁੰਚ ਗਏ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ ਰਾਮਦਾਸ ਚੱਕ ਅੰਮ੍ਰਿਤਸਰ ਸਾਹਿਬ ਉੱਥੇ ਲੈ ਆਏ ਨੇ ਇੱਕ ਜਣਾ ਕਹਿਣ ਲੱਗਾ ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ ਕਿਧਰੋਂ ਠੀਕ ਹੋਣ ਦੀ ਆਸ ਨਹੀਂ ਜੇ ਤੁਸੀਂ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਕਰੋ ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ ਨੇ ਤੁਸੀਂ ਕਿਰਪਾ ਕਰੋ ਇਹ ਬੰਦਾ ਬਚਦਾ ਤੇ ਇੱਕ ਬਹੁਤੇ ਦੁਖੀ ਨੇ ਇਹ ਵੀ ਕਹਿਤਾ ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ ਨਹੀਂ ਤਾਂ ਕਿਰਪਾ ਕਰੋ ਇਹਦੀ ਜਾਨ ਤਾਂ ਛੁੱਟ ਜਾ ਕਈ ਵਾਰੀ ਬੰਦਾ ਇੱਥੋਂ ਤੱਕ ਵੀ ਜਾ ਪਹੁੰਚਦਾ ਸਾਹਿਬ ਕਹਿਣਗੇ ਦੇਖੋ ਭਾਈ ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ ਸਿਰ ਮੱਥੇ ਜੀਵਨ ਨੂੰ ਅਲਵਿਦਾ ਕਹਿ ਕੇ ਜਾਣਾ ਬਣਦਾ ਪਰ ਜਦ ਤੱਕ ਉਹਦਾ ਸੱਦਾ ਨਹੀਂ ਆਉਂਦਾ ਮੌਤ ਦੀ ਇੱਛਾ ਕਰਨੀ ਵੀ ਗੁਨਾਹ ਹੈ ਆਤਮਘਾਤੀ ਨਹੀਂ ਬਣਦਾ
जीवन की इच्छा करनी मनुख का अधिकार है, मौत नूं प्रवान करना होर गल है, लेकिन जीवन की इच्छा ना रहनी यह तो बहुत माड़ी गल है। जीवन की इच्छा करन दिओ, तुसीं भी करो, इहदे वास्ते इह भी करो कि महाराज बच जाएगा। साहब कह लगे बच जाएगा, जीवेगा जीवावेगा, ऐसी गल ही साहबा ने बचन कर दिता। भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस वेले साहिब सच्चे पातशाह जिथे बैठ के धन गुरु अर्जन साहब आदर पंजनी साहब देर दे कोलथड़ा साहब जिथे बैठ के साहब सेवा करवाया करते सन, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र झुका के वेखिया, कह लगे हुक्म पातशाह। साहब कह लगे रोगी आया, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, ओवें ही कार सेवा दा भरिया होया, कारे दा भरिया होया भारा टोकरा, मजबूत हत्थां नाल चुकिया होया भरिया टोकरा, उहदे पेट ते चुके मारे, सारा पेट दा पानी एकदम बाहर आ। उन्हें कोई इलाज तो नहीं, पर बाबे बुढ़े को इलाज है, ब्रह्म ज्ञानी को ऐसा भी इलाज है। यह कोई इलाज नहीं जलोदर का कि वह पेट दबा के पानी कटता जाए और भर जाएगा, और इस तरह दबा के कटन कई होर कॉम्प्लीकेशन भी हो जाती है, लेकिन बाबा बुढ़ा करे तो ठीक रहा क्योंकि गुरु के हुक्म कर रहे। एक आ ब्रह्म ज्ञानी सेवादार है, एक गुरु की रजा है। पेट का सारा पानी निकल गया, बंदा उठ के बह गया, चरणा से पै गया महाराज। कहने लगा महाराज तुहाडी बड़ी कृपा, उठण जोगा करता जी, हुण इन्नी कृपा करो आ बैठा खलोण जोगा भी कर दे, जीवण जोगा भी कर दे। धन गुरु अर्जन साहब कहने लगे सुन गुरमुखा, जे आ ही गया ना ते तैनू हुण अधूरा नहीं भेजांगे, पूना नहीं भेजांगे, जे आ ही गया इत्थे ते इत्थों तैनू राह दे के तोरां, हथ बन के खड़ा हो गया। कहने लगा पातशाह करो कृपा। साहब कहने लगे देख ए जीवन तां मिल गया है, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया च रुझ जावेगा, हुक्मां च लग जावेगा, वेखी कि अंदर की बीमारी उथे दी उथे खड़ी रवे, होमे की होर लालच की कई तरह दीमारियां वह कित उ खड़िया रहन। कह लगा महाराज करो कृपा, सारे पासों स्वस्थ करके भेजो, सारियां तंदुरुस्तियां बख्शिश करो। साहब कह लगे जे सारे पासों तंदुरुस्त होना है, शरीर करके भी तंदुरुस्त रहना, संसार के सारे सुख भोगने ने, तो वजीर खां इस तरह कर सुखमणि दे लड़ लग जा, सुखमणि पढ़िया सुनिया कर, पढ़ सके तो ठीक है, तो सुनिया कर। यह वजीर खां साधारण बंदा नहीं, अगे चल के आप इतिहास च पढ़ने हैं, जहांगीर के समय के वजीरे आला बन गया, सब तो वड्डा वजीर बन गया, शाहजहां के समय से भी वड्डे वजीर की थां ते रहा। लेकिन एक कमाल की गल रही है कि बादशाहत दियां गुरु घर नाल दोख भरियां कार्रवाइयां चलदियां रहियां, लेकिन यह बंदा जिहड़ा गुरु कादर सत्कार इहने नहीं छड्डिया। जिस दिन गुरु अर्जन साहब सच्चे पातशाह नूं लाहौरों सद्दा आया सी, यही वजीर खां इहदिया तोरिया गया। जिसले जहांगीर के दरबार वालों हुक्म होया कि जाओ उन्हां नूं लैके आओ ते वह आके इत्थे सानूं जवाब देण, जो कर रहे ने ठीक है, वजीर खां नूं हुक्म कीता कि तू जा, तू वेख्या अमृतसर अगे, तू उन्होंने को अगे गया है, जा दरबार का हुक्म उन्होंने सुना दे। ते एदी ये तुरदे पता कि एदी दा मतलब हुंदा सी सरकारी अहलकार, डिग्निटरी, अदब सत्कार लैण दे हकदार बंदे, जेड़े दरबारी सलाम लैण दा हक रखते सन उन्होंने एदी ये कहा जाता। ते ए आम तौर ते या तो घोड़िया ते चलते सन, चार पांच बंदे नाल होण, या मंजे ते बैठते सन, चार बंदे चुक के अगले पिंड छड्ड आउण, ओ अगले उस पिंड दे बंदे उदों अगले पिंड छड्ड आउण। लेकिन इस बंदे ने लाहौरों निकलदिया सार घोड़ा भी छड्डता मंजा भी छड्ड दिता। कहण लगा नहीं, गुरु के दर ते जाणा है, पैदल तुर के जावांगा, अमृतसर साहब तक पैदल तुर के आया, आके मथा टेक के साहबां दे चरणां च खड़ा है। साहब कहंदे ने आ वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गई, तू तो बहुत ठीक है अगे नाल, क्योंकि यह अपने घर च एक गुरु के सिख पासों जिन्हों गुरमुखी अखर आते सन। मैं एक गल जरूर कहां, सिख होवे ते गुरमुखी अखर ना हो ना ते बड़ा कच्चा कच्चा जिहा अधूरा अधूरा जिहा जतन करना चाहिए।
ਗੁਰਬਾਣੀ ਨੂੰ ਸਹੀ ਰੂਪ ਚ ਪੜ੍ਹਨਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰੇ ਉਵੇਂ ਪੜ੍ਹਨਾ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਜ਼ਰੂਰ ਚਾਹੀਦੀ। ਹੌਲੀ ਹੌਲੀ ਤੁਹਾਡਾ ਸਾਰਾ ਟੱਬਰ ਸੁਖਮਣੀ ਦਾ ਸਰੋਤਾ ਬਣ ਕੇ ਗੁਰਬਾਣੀ ਗੁਰਬਾਣੀ ਦਾ ਜਾਣਕਾਰ ਹੋ ਗਿਆ। ਵਜ਼ੀਰ ਖਾਂ ਸਹਿਤ ਪਰਿਵਾਰ ਦੇ ਸੁਖਮਣੀ ਦੇ ਪਾਠਕ ਹੋ ਗਏ। ਲੇਕਿਨ ਪਹਿਲਾਂ ਪਹਿਲਾਂ ਕਿਸੇ ਸਿੱਖ ਕੋਲੋਂ ਬਾਣੀ ਸੁਣਦਾ ਸੀ ਔਰ ਇਤਿਹਾਸ ਬਕਾਇਦਾ ਜ਼ਿਕਰ ਹੈ ਕਿ ਸੁਖਮਣੀ ਦੇ ਭੋਗ ਉਪਰੰਤ ਬਕਾਇਦਾ ਦੇਗ ਕਰਕੇ ਪ੍ਰਸ਼ਾਦ ਕਰਕੇ ਕੜਾਹ ਪ੍ਰਸ਼ਾਦ ਕਰਕੇ ਰੋਜ਼ਾਨਾ ਉਹਦਾ ਭੋਗ ਪਾ ਕੇ ਅਰਦਾਸ ਕਰਦੇ ਸਨ। ਉਹ ਇਸ ਬਿਮਾਰ ਮਰਦੇ ਬੰਦੇ ਤੋਂ ਲੈ ਕੇ ਵਜ਼ੀਰੇ ਆਲਾ ਤੱਕ ਦੀਆਂ ਵਡਿਆਈਆਂ ਜੀਵਨ ਭਰ ਸੁਖੀ ਗੁਰੂ ਨਾਨਕ ਦੇ ਦਰ ਨਾਲ ਵੀ ਬਣੀ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਵੱਡੀਆਂ ਵਡਿਆਈਆਂ ਸੰਸਾਰ ਦੇ ਕੋਲੋਂ ਵੀ ਸਲਾਮਾਂ ਸਾਰੇ ਸੁੱਖ ਲੈ ਕੇ ਜੀਵਿਆ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵਜ਼ੀਰ ਖਾਂ ਤੇਰਾ ਜੀਵਨ ਤਾਂ ਬੜਾ ਸੁਧਰ ਗਿਆ, ਤੂੰ ਤੈਨੂੰ ਕਾਹਦੀ ਤਕਲੀਫ ਹੈ। ਕਹਿਣ ਲੱਗਾ ਮਹਾਰਾਜ ਬੜਾ ਗਲਤ ਹੁਕਮ ਲੈ ਕੇ ਆਇਆ। ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਸੱਚਾ ਹੁਕਮ ਵਰਤ ਰਿਹਾ, ਇਹ ਝੂਠੇ ਹੁਕਮਾਂ ਦੀ ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸੁਣਿਆ ਤੇ ਕੀ ਹੈ। ਕਹਿਣ ਲੱਗਾ ਮਹਾਰਾਜ ਉਹਨਾਂ ਬੁਲਾਇਆ ਤੇ ਭਲੀ ਗੱਲ ਕੋਈ ਨੀ। ਸਾਹਿਬ ਕਹਿਣ ਲੱਗੇ ਜੋ ਕਰੇਗਾ ਮਾਲਕ ਭਲੀ ਹੋਵੇ, ਜੋ ਕੀਤੀ ਕਰਤਾਰ ਸਾਈ ਭਲੀ ਗੱਲ, ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸ਼ੁਕਰ ਵਿੱਚ ਰਹੋ, ਰਜ਼ਾ ਵਿੱਚ ਰਹੋ। ਔਰ ਦੁਖਮਣੀ ਆਪਾਂ ਪੜ੍ਹਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਮ ਕਰਾਮ ਕਰਨੇ ਹਾਰ ਇਸ ਕੇ ਹੱਥ ਕਹਾਂ ਵਿਚਾਰ, ਇਹੋ ਜਿਹੀ ਸਿੱਖਿਆ ਦੇ ਕੇ ਸਾਨੂੰ ਐਸਾ ਸੰਤੁਸ਼ਟ ਕੀਤਾ ਹੈ ਕਿ ਤੂੰ ਬਿਲਕੁਲ ਨਾ ਆਪਣੇ ਤੇ ਕਰਤੇ ਕੀ ਮਿੱਤ ਨਾ ਜਾਣੇ ਕੀਆ, ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਰਹੇ ਬਿਸਮਾਰ, ਜਿਣ ਦੂਜਿਆ ਤਿਸ ਆਇਆ ਸਵਾਦ, ਪ੍ਰਭ ਕਹਿ ਰੰਗ ਰਾਜ ਜਨ ਰਹੇ। ਉਹ ਜੋ ਰੰਗ ਚ ਰਤੇ ਲੋਕ ਨੇ ਐਸਾ ਆਨੰਦ ਲੈਂਦੇ ਨੇ, ਫਿਰ ਉਹ ਸਾਹਿਬ ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਆਨੰਦ ਲੈਣ ਵਾਲੇ, ਉਹਨਾਂ ਦੇ ਸਿੱਖ ਵੀ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿੱਚ ਤੇ ਦੁੱਖਾਂ ਦੇ ਵਿੱਚ ਸੁੱਖ ਮਾਣਨ ਵਾਲੇ, ਉਹ ਇਹ ਬਿਰਤੀ ਕਿੱਥੋਂ ਪ੍ਰਾਪਤ ਹੋਈ, ਇਹ ਸੁੱਖ ਤੇ ਸਵਾਦ ਕਿੱਥੋਂ ਆਇਆ ਹੈ। ਉਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਵਾਦ ਨਾਮ ਮਣੀ ਵਿੱਚ ਹੈ, ਸਿਮਰਨ ਮਣੀ ਵਿੱਚ ਹੈ, ਸੁੱਖ ਮਣੀ ਨਾਮ ਦੇ ਵਿੱਚ ਹੈ। ਜਿਹਨੂੰ ਨਾਮ ਦੀ ਕਣੀ ਪ੍ਰਾਪਤ ਹੋ ਗਈ, ਨਾਮ ਦੀ ਮਣੀ ਪ੍ਰਾਪਤ ਹੋ ਗਈ, ਉਹ ਸੁੱਖਾਂ ਦੇ ਰਾਹ ਪੈ ਗਿਆ, ਆਪ ਸੁੱਖਾਂ ਦੇ ਰਾਹ ਪੈ ਗਿਆ, ਭਰ ਗਿਆ ਸੁੱਖ ਨਾਲ, ਉੱਛਲ ਪਿਆ ਸੁੱਖ ਨਾਲ, ਤੇ ਫਿਰ ਉਹ ਇਹ ਵੀ ਚਾਹੁੰਦਾ ਹੈ ਕਿ ਆਪ ਸੁਖੀ ਹੋਵਾਂ ਜਿਵੇਂ ਗੁਰੂ ਸਾਹਿਬ ਸਨ, ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀ ਤੇ ਗੁਰੂ ਕੇ ਬੇਅੰਤ ਸਿੱਖ ਆਪ ਸੁਖੀ ਰਹਿੰਦੇ ਤੇ ਲੋਕਾਂ ਨੂੰ ਸੁੱਖ ਵਰਤਾਉਂਦੇ ਰਹੇ, ਲੰਗਰ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ, ਪਰਉਪਕਾਰ ਦੇ ਰੂਪ ਵਿੱਚ, ਕਦੇ ਕਿਸੇ ਦੀ ਬਹੁ ਬੇਟੀ ਛੁਡਾ ਕੇ ਪੈ ਲਿਆਉਂਦੇ ਨੇ, ਕਦੇ ਕਿਸੇ ਨੂੰ ਕਿਸੇ ਹੋਰ ਦੁੱਖ ਵਿੱਚੋਂ ਬਚਾਉਂਦੇ ਪੈ ਨੇ। ਇਹ ਜਿੰਨੇ ਯਤਨ ਨੇ ਗੁਰੂ ਨਾਨਕ ਦੇ ਸਿੱਖਾਂ ਦੇ ਲੋਕਾਂ ਨੂੰ ਸੁਖੀ ਕਰਨ ਦੇ, ਇਸ ਕਰਕੇ ਨੇ ਕਿਉਂਕਿ ਆਪ ਸੁੱਖ ਨਾਲ ਭਰ ਜਾਂਦੇ।

ਦੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

is low. Low is low. Low is low.